0: ਕਿਆ ਤੂੰ ਹੈ ਮੇਰੀ ਸੋਹਣੀ ਕੁੜੀ
1: ਓਹੋ ਸਾਮਨੇ ਇੰਜੋਏ ਕਰਿਆ ਇਹ ਸੁਪਰ ਡੁਪਰ ਡੁਪਰ ਹਿਟ ਨਕਮਾ ਹਮਾਰੀ ਅਨੁਸ਼ਕਾ ਕੀ ਫਰਮਾਇਸ਼ ਪੇ ਜੋ ਕਿ ਹੈ ਸ਼ਰਾਵਸਤੀ ਸੇ ਨਾਓ ਲੈਟਸ ਗੋ ਟੂ ਅਗਲੇ ਵਾਲੇ ਡਿਮਾਂਡ ਕੀ ਤਰਫ ਬੜੇਂਗੇ ਮਾਰੀ ਅੱਜ ਕੀ ਅਗਲੀ ਫਰਮਾਇਸ਼ ਕੀ ਤਰਫ ਔਰ ਅਗਲੀ ਫਰਮਾਇਸ਼ ਵੀ ਹੈ ਓ ਮਾਈ ਗੋਡ ਬਹੁਤ ਹੀ ਖੂਬਸੂਰਤ ਸੇ ਗਾਣੇ ਕੀ ਜੀ ਹਾਂ ਦੋਸਤੋ ਹਮਾਰੇ ਪਾਸ ਮੇ ਅਗਲੀ ਫਰਮਾਇਸ਼ ਹੈ ਰਾਜਨ ਸਿੰਘ ਕੀ ਔਰ ਕੇ ਕੇ ਗੁਪਤਾ ਕੀ ਤਿਰੰਗਾ ਕੰਪਲੈਕਸ ਗੋਂਡਾ ਸੇ ਹਾਂ ਔਰ ਕੇ ਕੇ ਗੁਪਤਾ ਕੋ ਤਿਰੰਗਾ ਕੰਪਲੈਕਸ ਗੋਂਡਾ ਸੇ ਔਰ ਰਾਜਨ ਸਿੰਘ ਕੋ ਲਖਨਊ ਸੇ ਸੁਣਨਾ ਹੈ ਗਾਣਾ अंदाज जो देखा जालिम का सो एंजॉय करते हैं आएगा मजा बरसात का तेरी मेरी दिलकश मुलाकात का एंजॉय करते हैं ये बहुत ही खूबसूरत सा नगमा ओह माय गॉड वाला नगमा हाउ रोमांटिक वाला नगमा सदाबहार नगमा सुपर डुपर डुपर डुपर हिट गाना राजा राजन सिंह और के गुप्ता की फरमाइश स्टे ट्यून